ਸ਼ਾਹ ਲਿਬਾਸ ਚਾਕਾਂ ਵਿੱਚ ਮਫੀ ਹੋ ਕੇ ਜੰਗ ਸਿਆ ਲਾਇਆ ਸਾਧੂ ਸੱਲ ਲਾਹੋ ਨਹਿ ਵਾਲੀ ਵਸਲਮ ਸੁਣ ਸਾਹਿਬ ਸਿਰ ਕਮਾ।

ਜਾਰ ਨਹੀਂ ਇਸ਼ਤਿਆਕ ਮੈਨੂੰ ਮਹੀਵਾਲ ਦੀ ਚਾਲ ਚਾਕਾਂ ਵਾਲੀ ਉਹ ਤਾਂ ਚਾਕ ਸਾਹਿਬ ਲੌਲਾਕ ਮੈਨੂੰ ਉਹ ਗੰਦਲ ਛੋਰੀ ਝੋਕ ਵਜਣ।

ਲੰਗਿਓ ਜਨ ਲਾਹੂਤ ਤਨ ਪਖਾ ਪਾਵਰ ਵਧਿਆ ਲੁਮੇ ਜ਼ਿਕਰ ਪਿਸੂ ਮਰਾ ਸਭ ਹਸੇਰ ਰਹਲੇ ਬਦ ਮੇ ਬਦਵੀਨ ਲੈ

ਕਈ ਮੁੱਦਤ ਮੂੰ ਜਮੇ ਮੂੰ ਪੁਣ ਲੰਘਾਈ ਮਨਸ ਗੜੀ ਸੰਘਾਰਨ ਜੀ ਕਲ ਪਵੇ ਕਾਈ ਤਕੀ ਆਇਨ ਆਰਾਮ ਉਤਹੀ ਉਹ ਜਾਂਦੀ ਅੜਾ ਜਾਈ ਕੀ ਵਿਆ ਮੁਲਕ ਮਲੀ